ਆਨੰਦ ਕੀ ਜਿਓ ਦੇਵ ਦੇਵਪੁਰੀ ਸਾਹਿਬ ਮਹਾਰਾਜ ਕੀ ਜਿਓ, ਮਹਾਤਮਾ ਆਨੰਦ ਜੀ ਮਹਾਰਾਜ ਕੀ ਜਿਓ, ਸਵਾਮੀ ਸ੍ਰੀ ਮੇਸਰਾਨੰਦ ਜੀ ਮਹਾਰਾਜ ਕੀ ਜਿਓ, ਸਤ ਸਵਾਗਮ ਕੀ ਜੀਏ ਔਰ ਤਜੀਏ ਲੋ ਭਯੰਕਾਰ, ਭੂਲ ਸੁਖ ਪਰੀ ਨਿਰੇ ਅਣ ਸਤਰੀ ਸੰਗਤ ਰੇ ਮਾਇ, ਤਪ ਕਾ ਵਰਸ ਹਜ਼ਾਰ ਹੈ ਔਰ ਸਤਰੀ ਸੰਗਤ ਪਲਏ, ਇਨਕੇ ਬਰਾਬਰ ਪਹੁੰਚੇ ਨਹੀਂ ਸੁਖਦੇਵ ਕੀਆ ਵਿਵੇਕ। ਬੋਲੋ ਸਤਿਗੁਰੂ ਭਗਵਾਨ।